ਮੇਰੇ ਗੜੀ ਮੇ ਵਣੀ 11 ਗੜੀ 22 ਮਿੰਟ ਹਿੰਗਾਫਾ ਕੁਰੇ ਮਦਨੀ ਇਹੋਂ ਤੇਰਿੰਗ ਹਵਨ ਸ਼ੋ ਸ਼ਾਇਕ ਮੇਦ ਕੁਰੇ ਮਦੇ ਫਿਨਾ ਮੇਦਗੇ ਸ਼ੋਗੇ ਸਮਾ ਵਰ ਤਫਾਤ ਗੀਨਾ ਹਵਨ ਤਾ ਜ਼ਹਾਲ ਵੇਜ਼ ਮੇ ਹਮ ਇਹੋਂ ਤੇਰਿੰਗ ਹਵਨ ਤਾ ਮਿਹਾਰ ਦੇ ਮੇ ਵਣੀ ਸ਼ੋ ਨਿ ਉਮਕ ਹਮੇ ਵੇ ਸੈਸ ਇਹਨ ਮਵਸ ਇਹੋਂ ਤੇਰੇਗੇ ਮੈਸੇਜ ਖਿਆਲ ਦੇਣ ਮੇ ਸ਼ਾਇਗੇ ਫਰਾਤੁਮ ਐਸੇ ਮੈਸੇਜ ਫਿਨਾ ਕੇਨੰ ਹਾਲੋ ਫਿਨਾ ਹਮ ਵਰ ਬਰਾਬਰ ਵੇਂਗੇ ਫਿਨਾ ਉਮੀਦ ਕਰਨ ਸ਼ਾਇ ਕੇ ਹਾਲ ਵਸ ਰੰਗਲੂ ਕਮ ਜਹਾਲ ਦੇਬਾ ਸਾਦਾ ਮਿਜ਼ਾਜ ਹਾਦ ਦਿੰ ਹਾਸ ਕੋਲਾਣੀ ਹਾ ਸਾਦਾ ਮਿਜ਼ਾਜ ਹਾਸ ਕੋਲਾਣੀ ਮਿਗੜੀ ਗ ਅਡਵਹਨ ਅਡਵਾ ਹੁਰੀ ਹ ਫਰਾਤਕ ਫਰਮ ਸ਼ਾਇ ਇਹਮ ਸ਼ਾਇ ਕੇ ਫਰਾਤੁ ਮਿਵਗ ਦਡਵਹਨ ਤੀ ਵੀ ਹੁਰੀ ਹਾ ਕੋ ਦਿਨ ਸ਼ਾਇ ਮੀ ਹਾਸ ਕੋਲਾਣੀ ਸਾਦਾ ਮਿਜ਼ਾਜ ਮਿਲਵਾ ਦੇ ਮਿਲਾਵਾਇਆ ਕੋ ਸ਼ੋਵਸ ਨਿਮਾਲਮ ਫਿਨਾ ਜ਼ਹਿਨੀ ਸਾਦਾ ਮਿਜ਼ਾਜ ਮਿਲਾਵੇ ਕੀ ਅਲੀ ਰਮੀਜ਼ ਰਾਫੀਤ ਵਰਾ ਹਮ ਵੀਤ ਲਵਤਕੇ ਇਹੋਂ ਤੇਨੇ ਦੋ ਕੋ ਲਵਾ ਫਾ ਦੇ ਫੰਨਾਣੋ ਰਾਫੀਤ ਅਦੇ ਅਲੀ ਰਮੀਜ਼ ਮਿਲਾਵਾਇਆ ਕੋ ਫਿਨਾ ਜ਼ਹਿਨੀ ਮੇਦ ਗੇ ਸ਼ੋ ਨਿਮਾਲ ਫਕੀ ਵਲਾ ਸ਼ੋਗ ਮੇਦ ਬੈਵਰ ਵੀ ਅਦੇ ਮੈਸੇਜ ਕੁਰੀ ਹਮ ਹੁਰੀ ਹਾ ਫਰਾਤਕ ਵਸ ਵਰ ਬੜ ਸ਼ੁਕਰ ਅਦਾ ਕਰਮ ਮਾਦਮਾ ਵੇ ਸਮ ਦਿਹੇ ਜਹ ਰਹਿਂ ਤੇਰੇ ਗੇ ਹੋਵੋ ਮੀ ਸ਼ੋਯਾ ਹੁਰੀ ਹਾ ਹੋਂ ਤੇਰੇ ਨੇ ਦਾਵਤ ਤੇਮ ਮੇਦ ਗੇ ਸ਼ੋ ਨਿਮਾਲ ਫਿਨਾ ਵਕੀ ਵਲਾਣ ਪੁਰੀ ਹੈ ਉਤਰੇ ਨਵੇਂ ਸਵਰ ਉਫਾਵੇ ਰਿਬਾਜ਼ ਵਰੇ ਅਮਾਨ ਰੱਖਾ ਤੇਰੇ ਦੋਹਾ ਕਹਿੰਦੇ ਅਸਲਾਮ ਅਲੈਕੁਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਮੈਂ ਦੁਰੋਂ ਨਮਾ ਦੋ ਵਾਗੋ ਤੂੰ
1: ਅੱਲਾਹੁ ਅਕਬਰ ਅੱਲਾਹ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੋ ਵਾਗੁਤ
1: ودي هيك ميجا هرتز دي هي اف ام
2: الله اكبر الله